0: ਆਪਾਂ ਬਾਤ ਕਰ ਲਾਂ ਸਿਹਤ ਜਨ ਕੀ, ਉਹ ਵੀ ਅਬਾਰ ਹੈ ਜੀ ਕੋਕ ਆਪਣੇ ਨਾਗੋਰ ਆਸੇ ਪਾਸੇ ਖੂਬ ਲੋਕ ਲਗਾਉਣ ਡੂਗਾ, ਉਹ ਹੈ ਜੀ ਕੋ ਬਹੁਤ ਤੇਜ਼ੀਓ ਹੈ ਜੀ ਕੋ ਬੜੀਆ ਕਰੇ, ਔਰ ਇਹਦੀ ਫਲੀਆਂ ਹੈ ਜੀ ਕੋ ਬਾਜ਼ਾਰ ਕੇ ਮਾਇਨੇ ਛੋਕਾ ਦਾਮ ਮਾਇਨੇ ਮਿਲਿਆ ਕਰੇ, ਔਰ ਵਿਕਿਆ ਵੀ ਕਰੇ, ਇਰਾ ਹੈ ਜੀ ਕੋ ਪੱਤਾ ਫੂਲ ਡਾਲਿਆਂ ਸਭ ਕੰਮ ਆਵੇ, ਪਰ ਉਹ ਥੋੜ੍ਹੋ ਸੋ ਪੇੜ ਹੈ ਜੀ ਕੋ ਕੱਚੋ ਰਿਆ ਕਰੇ, ਪਰ ਉਹ ਬਦਵਾਰ ਹੈ ਜੀ ਕਿ ਇਹਦੀ ਘਣੀ ਹੋਇਆ ਕਰੇ, ਇਹਨੇ ਆਪਾਂ ਕਿ ਦੂਸਰੀ ਭਾਸ਼ਾ ਮੈਂ ਮੋਰਿੰਗਾ ਵੀ ਬੋਲਿਆ ਕਰੇ। ਮੇੜ ਪਰ ਲਗਾਉਣ ਫਾਇਦਾ ਉਹ ਹੋਵੇ ਕਿ ਦੇਖੋ ਕਿ ਇੱਕ ਤੋਂ ਬਾਹਰ ਕੋ ਕੰਮ ਕਰੇ, ਕਾਂਟੇਦਾਰ ਪੇੜ ਜਿਹਾ ਨੇ ਆਪਾਂ ਬੋਲਡੀ ਹੈ ਆਪਾਂ ਬੋਲਿਓ ਹੈ, ਉਹ ਲੱਗਾ ਦਾ ਤਾਂ ਆਵਾਰਾ ਪਸ਼ੂ ਹੈ, ਰੋਜੜੋ ਹੈ, ਗਾਇਆ ਹੈ, ਸਾਂਡਾ ਹੈ, ਔਰ ਆਪਾਂ ਕੇ ਗੰਸੂਲਡਾ ਹੈ, ਇਹ ਆਪਾਂ ਕੇ ਖੇਤਾਂ ਮੈਂ ਬੜੇ ਕੋਨੀ, ਔਰ ਤੇਜ਼ ਹਵਾਓਂ ਵੀ ਬਚ ਜਾਵੇ, ਗਰਮੀਆਂ ਕੇ ਮਾਇਨੇ ਜੀ ਕੋ ਤੇਜ਼ ਆਂਧੀ ਚੱਲੇ ਜਾਣ, ਵਾ ਕਾ ਇਹ ਕਿ ਰੇਤ ਹੈ ਜੀ ਕਿ ਖੇਤ ਕੀ ਮੇੜ ਕੇ ਮਾਤੇ ਪੇੜ ਲਾਗੋ ਰੇਜਣ ਵੀ ਰਫਤਾਰ ਨੇ ਕਾਈ ਕਰ ਦੇਵੇ ਕਮ ਕਰ ਦੇਵੇ, ਇਹ ਕਾਰਨ ਹੈ ਜੀ ਕੋ ਆਪਾਂ ਕੇ ਜੀ ਕਿ ਫਸਲਾਂ ਹੈ ਬੇ ਟੁੱਟੇ ਕਮ। ਇਹਦੇ ਇਲਾਵਾ ਹੈ ਜੀ ਕੋ ਅਤਿਰਿਕਤ ਕਮਾਈ ਹੈ ਕਿ ਬਈ ਖੇਜੜੀ ਕੋ ਲੂੰਗ ਵੇਚ ਸਕਾਂ, ਸਾਂਗਰਿਆਂ ਵੇਚ ਲਾਂ, ਸਹਿਜਨ ਕੀ ਫਲੀਆਂ ਹੈ, ਰੋਇੜਾ ਕੀ ਲੱਕੜੀ ਹੈ, ਵੀ ਆਪਾਂ ਕਿਸਾਨ ਬਈ ਵੇਚ ਔਰ ਅਲੱਗ ਫਾਇਦਾ ਲੈ ਸਕੇ। ਇਹਦੇ ਇਲਾਵਾ ਹੈ ਜੀ ਕੋ ਮਿੱਟੀ ਉਪਜਾਊ ਹੋ ਜਾਵੇ, ਖੇਜੜੀ ਜਿਹਾ ਕੋ ਪੇੜ ਹੈ ਵੀ ਕਿ ਨੀਚੇ ਹੈ ਜੀ ਕੋ ਨਾਈਟ੍ਰੋਜਨ ਕੀ ਮਿੱਟੀ ਮਿਲਿਆ ਕਰੇ, ਔਰ ਇਹ ਕਾਰਨ ਹੈ ਜੀ ਕੋ ਖੇਤ ਮੈਂ ਜੀ ਕੋ ਉਪਜਾਊ ਸ਼ਮਤਾ ਹੈ ਜੀ ਕੋ ਬੜਤੀ ਰਿਹਾ ਕਰੇ। ਦੇਖੋ ਕਿ ਜਟ ਖੇਲਡੀ ਹੋਏ ਨਾ ਵੀ ਨੀਚੇ ਜੀ ਕੋ ਜਿਕਾ ਪੇੜ ਪੌਦਾ ਜਾਂ ਆਪਾਂ ਜੀ ਕੀ ਫਸਲ ਪਾਵਾਂ ਵੀ ਬੁੱਧਵਾਰ ਹੈ ਜੀ ਕੋ ਰੋਜ਼ੀ ਨਾ ਦੂਜੀ ਜਗ੍ਹਾ ਬਜਾਏ ਜਟ ਖੇਲਡੀ ਕਾ ਲੂੰਗਰ ਪੜਿਆ ਰਿਹਾ ਕਰੇ ਨਾ, ਬਟ ਹੈ ਜੀ ਕੋ ਬੁੱਧਵਾਰ ਜ਼ਿਆਦਾ ਹੋਇਆ ਕਰੇ। ਔਰ ਇਹਦੇ ਇਲਾਵਾ ਹੈ ਜੀ ਕੋ ਕਿ ਆਪਾਂ ਕੇ ਸਾਲ ਭਰ ਹੈ ਜੀ ਕੋ ਆਪਾਂ ਕੇ ਬਲੀ ਤੋਂ ਮਿਲ ਜਾਵੇ, ਆਪਾਂ ਕੇ ਜਿਕਾ ਢਾਵ ਡਾਂਡਾ ਹੈ ਵਿਆਂ ਕੇ ਬੈਠਣ ਵਾਸਤੇ ਛਾਇਆ ਮਿਲ ਜਾਵੇ, ਹਰੋ ਚਾਰੋ ਮਿਲ ਜਾਵੇ। ਇਹਦੇ ਇਲਾਵਾ ਹੈ ਜੀ ਕੋ ਕਿ ਬਈ ਇਹ ਆਪਾਂ ਕੇ ਦਵਾਈ ਕੇ ਰੂਪ ਮੈਂ ਵੀ ਕੰਮ ਮੈਂ ਲੇਵਾਂ। ਇਹਦੇ ਇਲਾਵਾ ਆਪਾਂ ਨੇ ਉਹ ਧਿਆਨ ਰੱਖਣਾ ਚਾਹੀਦਾ ਕਿ ਬਈ ਆਪਾਂ ਪਹਿਲੀ ਜਾਨ ਬਤਾਇਓ ਕਿ ਬਈ ਦੂਰੀ ਹੈ ਜੀ ਕੋ ਰੱਖਣੀ ਚਾਹੀਦੀ, ਤਾਂ ਕਿ ਇੱਕ ਹੈ ਜੀ ਕੋ ਕਿ ਦੂਸਰੋ ਪੇੜ ਹੈ ਜੀ ਕੋ ਅੜੇ ਨਹੀਂ, ਔਰ ਅੜੇ ਤੋ ਯਾਨ ਕੋ ਹੋਣੋ ਕਿ ਬਈ ਆਦਮੀ ਹੈ ਜੀ ਕੋ ਕਿ ਦੂਜਾ ਕੇ ਖੇਤ ਕੇ ਮਾਇਨੇ ਬਾਅਦ ਸਮੱਸਿਆ ਨਹੀਂ ਆਵੇ। ਔਰ ਦਿਸ਼ਾ ਕੋ ਜ਼ਰੂਰ ਧਿਆਨ ਰੱਖਣਾ ਚਾਹੀਦਾ ਕਿ ਬਈ ਉੱਤਰ ਔਰ ਪੱਛਮ ਕੀ ਦਿਸ਼ਾ ਮਾਇਨੇ ਜੀ ਕੋ ਘਣਾ ਹੈ ਜੀ ਕੋ ਘਣਾ ਵਰਕਸ਼ ਲਗਾਉਣਾ, ਔਰ ਠੰਡੀ ਰੇਤੀਲੀ ਹਵਾਓਂ ਹੈ ਜੀ ਕੋ ਸਭ ਜ਼ਿਆਦਾ ਬਚਾਓ ਕਰਿਆ ਕਰੇ। ਸ਼ੁਰੂਆਤ ਕੇ ਮਾਇਨੇ ਆਪਾਂ ਨੇ ਜੀ ਕੋ ਇੱਕ ਦੋ ਸਾਲ ਹੈ ਜੀ ਕੋ ਬਿਆਨ ਥੋੜ੍ਹੋ ਕੁ ਧਿਆਨ ਰੱਖਣਾ ਪੜੇ, ਜੇ ਬੇ ਖੁਦ ਆਪਣੇ ਹੋ ਜਾਵੇ ਆਤਮ ਨਿਰਭਰ ਹੋ ਜਾਵੇ ਕਿ ਬਈ ਆਪਾਂ ਕਿਹਾ ਬਈ ਆਨੇ ਪਾਉਣ ਕੀ ਪਾਣੀ ਪਾਉਣ ਕੀ ਜ਼ਰੂਰਤ ਕੋਈ ਨਹੀਂ ਰਹੇ, ਤਾਂ ਪੱਛੇ ਜੀ ਕੋ ਬੇ ਖੁਦ ਆਫਰੇ ਜ਼ੋਰਦਾਰ ਰਿਆਨ ਕਾ ਹੋ ਜਾਵੇ ਕਿ ਆਪਾਂ ਕਿ ਖੇਤ ਨੇ ਕੋਈ ਲੋਕ ਬੜੇ ਵੀ ਪਹਿਲੀ ਕਹਿ ਦੇਵੇ ਦੇਖੋ ਚਾਰੂ ਮੇਰ ਰਿਆਨ ਕੋ ਹੈ ਕੋ ਜਣਾ ਆਪਾਂ ਕੋਈ ਜੰਗਲ ਕੇ ਮਾਇਨਾ ਜਾਂ ਚਾਰੂ ਮੇਰ ਸੁਰਕਸ਼ਾ ਵੀ ਬੜਿਆ ਹੋ ਜਾਵੇ। ਅਬ ਹਮਾਰੇ ਕਿਸਾਨ ਬਈ ਉਡੀਕ ਵੀ ਰੱਖੇ ਕਿ ਬਈ ਰਾਕੇਸ਼ ਬਈ ਆਇਆ ਹੈ ਕਈ ਲਾਇਆ, ਤਾਂ ਮੈਂ ਤਾਂ ਲੇਰ ਆਈ ਹਾਂ ਉੱਪਰ ਪਹਿਲੀ ਸੁਣਾ ਕਾਮ ਰੀ ਔਰ ਬਾਤ।
1: लीजिए एक कार्यक्रम संबंधी सूचना सुनिए। श्रोताओं, अब से प्रत्येक बुधवार को हमारे केंद्र से कार्यक्रम खेती बाड़ी में सुनिए सजीव फोन इन कार्यक्रम, जिसमें हमारे किसान भाई बहनों द्वारा पूछे गए सवालों का जवाब देंगे हमारे स्टूडियो में मौजूद विषय विशेषज्ञ। तो आप भी प्रत्येक बुधवार को शाम 7 बजे से 7:30 बजे के बीच अपनी खेतीबाड़ी एवं पशुपालन संबंधी समस्याओं पर फोन करके सीधे विषय विशेषज्ञ से समाधान पा सकते हैं। हमारे फोन नंबर तो आपको पता ही हैं, फिर भी एक बार पुनः बता देते हैं, तो नोट कीजिए, हमारे फोन नंबर हैं 240-168 और नागौर का SDD कोड है 01582। और हाँ, आपको यह भी बताते चलें कि अब से कुछ दिनों पहले तक हमारे केंद्र से प्रत्येक गुरुवार को शाम 7 बजे किसान वाणी कार्यक्रम में प्रसारित होने वाले सजीव फोन इन कार्यक्रम का प्रसारण नहीं होगा, क्योंकि अब से प्रत्येक मंगलवार, गुरुवार और शनिवार को किसान वाणी कार्यक्रम हम हमारे जयपुर अजमेर केंद्र से रिले कर रहे हैं। सूचना समाप्त हुई।
2: प्रत्येक मंगलवार, गुरुवार और शनिवार को शाम 7 बजे सुनिए किसान वाणी, प्रायोजक कृषि एवं किसान कल्याण मंत्रालय, भारत सरकार।
0: तो काम री बात हुई और आप किसान भाई उड़ीक राखे कभी राकेश भाई आया है कई लाया, तो भाई आज है जिको गोगड़ा और निकू गोदारा जिकी बंतल करी बाय थाए तय करू पूकती, लो सुनो। आज देखो के टुलता टुलता चल्या हाँ अपने बिकाने